0: ਦੇ ਲਾਈ
1: ਏ ਆਲ ਸੰਦੇ ਹੈ ਦੋਰ ਗੰਗੇ ਕਲ ਨਹੀਂ ਨਹਦੇ ਮੈਂ ਵੀ ਪੈਨੀਲਾ
0: ਸਮ ਅਨੁਗ੍ਰਹਾਯ
2: ਲੋਤਰਈਏ ਪੇਰਲੀਕਰਨ NLB ਮੈਗਾ ਪਵ ਤੇਵੰਤ ਮੈਗਾ ਸੁਪਰ ਟੈਗ ਦਾ ਅਮਤਰਵ ਰੁਪਿਆਲ ਕੋਟੀਏਕ ਪਵ ਸੁਪਰ ਟੈਗ ਸਹਾ ਗ੍ਰੈਂਡ ਸੁਪਰ ਟੈਗ ਦਾ ਸੁਪਰ ਰਿਮੋਟ ਰਤਿਆ

0: ਦੇ ਐਹੇ ਦੋਰ ਗੰਗੇ ਕਲ ਨਹੀਂ ਨਹਦੇ ਮੈਂ ਵੀ ਪੈਨੀਲਾ
1: ਸਮ ਅਨੁਗ੍ਰਹਾਯ
2: ਲੋਤਰਾਈਏ ਪੇਰਲੀਕਰਨ ਐਨਐਲਬੀ ਮੈਗਾ ਪਵ ਦੇਵੰਤ ਮੈਗਾ ਸੁਪਰੀ ਟੈਗਟ ਅਮਤਰਵ ਰੁਪਿਆਲ ਕੋਟੀ ਇੱਕ ਪਵ ਸੁਪਰੀ ਟੈਗ ਸਹ ਗ੍ਰੈਂਡ ਸੁਪਰੀ ਟੈਗਟ ਸੁਪਰੀ ਰਿਮੋਟ ਰਤਿਆ ਐਨਐਲਬੀ ਮੈਗਾ ਪਵ ਉਬਰ ਅਦਮ ਮਿਲਦੀ ਕੰਨ
1: ਓਬੇ ਕੋਟਿਪਤੀ ਸਿਹਨੇ ਅਦ ਸਬੈ ਵੇਈਦ ರಾತ್ರಿ 10ට ಲಕ್ಕಂಡ ಅಹನ್ನ ಜಾತಿಕ ಲೋತರೈ ಮಂಡಲයේ ಸೀನುಮ ಟಿಕೆಟ್ ಪತ್ತೊಲ ಜಾಗ್ರಾಹಿ ಪ್ರತಿಫಲ ಅದು ರಾತ್ರಿಯೇಮ ಒಬಟ ಕಿಯನ ಏಕಮ ರೇಡಿಯೋವ ಲಕ್ಕಂಡ